ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਕਹਾਣੀ ਸਾਂਝਾ ਕਰ। ਕਹਾਣੀਕਾਰ ਹੋਣਗੇ ਡਾਕਟਰ ਸਰਨਜੀਤ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਫਿਲਮੀ ਗੀਤ। ਦੋਸਤੋ, ਪੀਰਾਂ ਫਕੀਰਾਂ ਅਤੇ ਰਿਸ਼ੀਆਂ ਦੀ ਧਰਤੀ ਭਾਰਤ, ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ, ਅੱਜ ਮੇਰੇ ਉਸ ਸੋਹਣੇ ਦੇਸ਼ ਵਿੱਚ ਅਜਿਹੀਆਂ ਬੁਰਾਈਆਂ ਪ੍ਰਚਲਿਤ ਹੋ ਗਈਆਂ ਨੇ ਜਿਨ੍ਹਾਂ ਨੇ ਦੁਨੀਆ ਵਿੱਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ। ਇਹਨਾਂ ਵਿੱਚੋਂ ਹੀ ਇੱਕ ਰੀਤ ਦਾਜ ਪ੍ਰਥਾ ਦੀ ਏ, ਜੋ ਕਿ ਵਿਆਹ ਸਮੇਂ ਕੁੜੀ ਦੇ ਮਾਂ ਬਾਪ ਉਸ ਨੂੰ ਦਿੰਦੇ ਨੇ। ਭਾਵੇਂ ਪ੍ਰਾਚੀਨ ਸਮੇਂ ਵਿੱਚ ਇਹ ਪ੍ਰਥਾ ਇੱਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਸੀ, ਪਰ ਅੱਜ ਇਸ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆ ਏ। ਅੱਜ ਕੱਲ੍ਹ ਮੁੰਡੇ ਦਾ ਵਿਆਹ ਕੁੜੀ ਨਾਲ ਨਹੀਂ ਸਗੋਂ ਚੈੱਕ ਬੁੱਕ ਨਾਲ ਹੁੰਦਾ ਹੈ। ਸਾਡੇ ਦੇਸ਼ ਵਿੱਚ 92% ਲੋਕ ਇਸ ਪ੍ਰਥਾ ਨਾਲ ਜੁੜੇ

0: ਹੋਏ ਨੇ। ਜ਼ਰੂਰੀ ਨਹੀਂ ਸਿਰਫ ਅਨਪੜ੍ਹ ਲੋਕ ਹੀ ਇਸ ਬੁਰਾਈ ਨਾਲ ਜੁੜੇ ਹੋਏ ਹੋਣ, ਬਲਕਿ ਪੜ੍ਹਿਆ ਲਿਖਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਹਰ ਰੋਜ਼ ਹੀ ਕਿੰਨੀਆਂ ਹੀ ਕੁੜੀਆਂ ਦੀਆਂ ਖਬਰਾਂ ਸੁਣਦੇ ਹਾਂ ਜਿਸ ਵਿੱਚ ਦਾਜ ਦੇ ਲਾਲਚੀਆਂ ਦੁਆਰਾ ਕੁੜੀਆਂ ਨੂੰ ਜਿਉਂਦਿਆਂ ਹੀ ਜਲਾ ਦਿੱਤਾ ਜਾਂਦਾ ਹੈ। ਇਹ ਬੁਰਾਈ ਸਾਡੇ ਸਮਾਜ ਵਿੱਚ ਇਸ ਕਦਰ ਫੈਲ ਚੁੱਕੀ ਹੈ ਕਿ ਲੋਕਾਂ ਨੇ ਧੀਆਂ ਨੂੰ ਜੰਮਣਾ ਹੀ ਬੰਦ ਕਰ ਦਿੱਤਾ। ਇਸ ਲਾਲਚ ਨੂੰ ਰੋਕਣ ਲਈ ਕੁੜੀਆਂ ਨੂੰ ਇੰਨੀ ਕੁ ਸਿੱਖਿਆ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਕਿ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਅਤੇ ਅਜਿਹੇ ਲਾਲਚੀ ਲੋਕਾਂ ਦਾ ਮੂੰਹ ਬੰਦ ਕਰ ਸਕਣ। ਮਿੱਤਰੋ, ਸਾਹਿਤ ਇੱਕ ਅਜਿਹੀ ਕਲਾ ਏ ਜਿਹੜੀ ਸਮਾਜ ਨੂੰ ਹਰ ਬੁਰਾਈ ਬਾਰੇ ਜਾਗਰੂਕ ਕਰਦਾ ਹੈ। ਸਾਹਿਤ ਨਾਲ ਜੋੜਨ ਲਈ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਸੁਣਾ ਰਹੇ ਹਾਂ, ਸਾਂਝਾ ਕਰ। ਕਹਾਣੀਕਾਰ ਨੇ ਸਰਨਜੀਤ ਕੌਰ।
1: ਪਿੰਡ ਦੀ ਮੁੱਖ ਸੜਕ ਉੱਤੇ ਮੇਰੀ ਇੱਕ ਛੋਟੀ ਜਿਹੀ ਹੱਟੀ ਹੈ। ਸਵੇਰੇ ਜਦੋਂ ਮੈਂ ਦੁਕਾਨ ਦਾ ਸ਼ਟਰ ਚੁੱਕਦਾ ਹਾਂ ਤਾਂ ਲੱਗਦਾ ਹੈ ਜਿਵੇਂ ਪੂਰਾ ਪਿੰਡ ਮੇਰੇ ਨਾਲ ਜਾਗ ਪੈਂਦਾ ਹੋਵੇ। ਕੋਈ ਦੁੱਧ ਲੈਣ ਆਉਂਦਾ, ਕੋਈ ਚਾਹ ਦੀ ਪੱਤੀ, ਕੋਈ 2 ਮਿੰਟ ਬੈਠ ਕੇ ਪਿੰਡ ਦੀਆਂ ਖਬਰਾਂ ਸੁਣਾਉਣੀ ਆ ਜਾਂਦਾ। ਹੱਟੀ ਦੇ ਨਾਲ ਹੀ ਮੈਂ ਪ੍ਰੋਪਰਟੀ ਡੀਲਰ ਦਾ ਕੰਮ ਵੀ ਕਰਦਾ ਹਾਂ। ਆਪਣੇ ਪਿੰਡ ਦੇ ਨਾਲ ਨਾਲ ਮੈਂ ਲਾਗਲੇ ਪਿੰਡਾਂ ਵਿੱਚ ਵੀ ਜ਼ਮੀਨ ਦੇ ਕਈ ਸੌਦੇ ਕਰਵਾ ਬੈਠਾ ਹਾਂ। ਸਾਡੇ ਪਿੰਡ ਵਿੱਚ ਤਕਰੀਬਨ ਸਾਰੇ ਹੀ ਲੋਕ ਜ਼ਮੀਨ ਦੇ ਕਾਗਜ਼, ਰਜਿਸਟਰੀ ਅਤੇ ਪੈਸਿਆਂ ਨਾਲ ਸੰਬੰਧਿਤ ਸਲਾਹਾਂ ਮੇਰੇ ਕੋਲ ਲੈਣ ਆਉਂਦੇ ਹੀ ਰਹਿੰਦੇ ਨੇ। ਮੈਂ ਕੰਮ ਅਤੇ ਸਲਾਹ ਮੁਤਾਬਕ ਫੀਸ ਵੀ ਲੈ ਹੀ ਲੈਂਦਾ ਹਾਂ। ਪਰ ਪਿੰਡ ਵਿੱਚ ਇੱਕ ਅਜਿਹਾ ਘਰ ਸੀ ਜਿਸ ਨਾਲ ਮੇਰਾ ਰਿਸ਼ਤਾ ਕਿਸੇ ਕਾਗਜ਼, ਰਜਿਸਟਰੀ ਜਾਂ ਪੈਸੇ ਨਾਲ ਨਹੀਂ ਸੀ। ਉਹ ਘਰ ਮੇਰੇ ਬਚਪਨ ਦਾ ਹਿੱਸਾ ਸੀ। ਉਸ ਘਰ ਵਿੱਚ ਮੇਰਾ ਸਭ ਤੋਂ ਪਿਆਰਾ ਦੋਸਤ ਗੁਰਤੇਜ ਰਹਿੰਦਾ ਸੀ। ਅਸੀਂ ਇਕੱਠੇ ਸਕੂਲ ਜਾਂਦੇ, ਇਕੱਠੇ ਖੇਡਦੇ, ਇਕੱਠੇ ਰੋਟੀ ਖਾਂਦੇ। ਉਸਦੀ ਛੋਟੀ ਭੈਣ ਨਿੰਮੀ ਮੈਨੂੰ ਵੀਰ ਕਹਿੰਦੀ ਅਤੇ ਰੱਖੜੀ ਤੇ ਮੇਰੇ ਗੁੱਟ ਤੇ ਰੱਖੜੀ ਬੰਨਦੀ। ਉਸਦੀ ਬੇਬੇ ਜਦੋਂ ਸਾਗ ਧਰਦੀ ਮੈਨੂੰ ਉਚੇਚਾ ਸੁਨੇਹਾ ਘੱਲਦੀ ਤੇ ਚੁੱਲ੍ਹੇ ਦੇ ਲਾਗੇ ਬਿਠਾ ਮੈਨੂੰ ਤੇ ਗੁਰਤੇਜ ਨੂੰ ਗਰਮ ਗਰਮ ਮੱਕੀ ਦੀ ਰੋਟੀ ਨਾਲ ਚੋਖਾ ਮੱਖਣ ਪਾ ਬੜੀ ਰੀਝ ਨਾਲ ਖਵਾਉਂਦੀ ਅਤੇ ਘਰ ਪਰਤਣ ਲੱਗਿਆਂ ਮੇਰੇ ਬੇਬੇ ਬਾਪੂ ਲਈ ਵੀ ਡੋਲੂ ਭਰ ਕੇ ਸਾਗ ਦਾ ਦਿੰਦੀ। ਉਹਨਾਂ ਦਿਨਾਂ ਵਿੱਚ ਸਾਡੇ ਕੋਲ ਪੈਸੇ ਘੱਟ ਸਨ ਪਰ ਰਿਸ਼ਤੇ ਬਹੁਤ ਸਨ। ਫਿਰ ਸਮਾਂ ਬਦਲ ਗਿਆ। ਗੁਰਤੇਜ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ ਚਲਾ ਗਿਆ। ਸ਼ੁਰੂ ਵਿੱਚ ਫੋਨ ਆਉਂਦੇ ਰਹੇ, ਫਿਰ ਫੋਨ ਘੱਟ ਹੋ ਗਏ, ਗੱਲਾਂ ਛੋਟੀਆਂ ਹੋ ਗਈਆਂ ਅਤੇ ਦੂਰੀਆਂ ਵੱਡੀਆਂ। ਮੈਂ ਪਿੰਡ ਵਿੱਚ ਰਹਿ ਗਿਆ ਤੇ ਉਹ ਸ਼ਹਿਰ ਚਲਾ ਗਿਆ। ਨਿੰਮੀ ਅੰਮ੍ਰਿਤਸਰ ਵਿਆਹੀ ਗਈ ਸੀ। ਉਸਦੀ ਬੇਬੇ ਕਰੋਨਾ ਦੇ ਭਿਆਨਕ ਸਮੇਂ ਵਿੱਚ ਇਸ ਬਿਮਾਰੀ ਦੀ ਸ਼ਿਕਾਰ ਹੋ ਇਸ ਜਹਾਨੋਂ ਜਾ ਚੁੱਕੀ ਸੀ। ਮੈਨੂੰ ਅੱਜ ਵੀ ਚੇਤਾ ਹੈ ਕਿ ਮੇਰੇ ਲੱਖ ਹਾੜੇ ਪਾਉਣ ਤੇ ਵੀ ਡਾਕਟਰਾਂ ਨੇ ਇਸ ਖੌਫਨਾਕ ਬਿਮਾਰੀ ਦੇ ਚਲਦੇ ਮੈਨੂੰ ਉਸਦੀ ਬੇਬੇ ਦਾ ਮੁੱਖ ਨਹੀਂ ਵੇਖਣ ਦਿੱਤਾ ਸੀ ਤੇ ਨੀਲੇ ਲਿਫਾਫੇ ਜੇ ਵਿੱਚ ਲਪੇਟੀ ਬੇਬੇ ਦੀ ਲਾਸ਼ ਨੂੰ ਬਿਜਲੀ ਦੇ ਜੰਤਰ ਰਾਹੀਂ ਸੰਸਕਾਰ ਕਰ ਦਿੱਤਾ ਸੀ। ਪਰ ਮੈਂ ਵੱਡੀ ਸਿਫਾਰਿਸ਼ ਲਗਾ ਵੀਡੀਓ ਕਾਲ ਰਾਹੀਂ ਬੇਬੇ ਦਾ ਸੰਸਕਾਰ ਹੁੰਦੇ ਵਿਦੇਸ਼ ਬੈਠੇ ਗੁਰਤੇਜ ਨੂੰ ਦਿਖਾਇਆ ਤੇ ਅਸੀਂ ਦੋਵੇਂ ਵੀਡੀਓ ਕਾਲ ਤੇ ਜ਼ਾਰੋ ਜ਼ਾਰ ਰੋਏ ਸੀ। ਉਹ ਮੰਜ਼ਰ ਅੱਜ ਵੀ ਜਦੋਂ ਮੇਰੀਆਂ ਅੱਖਾਂ ਮੂਹਰੇ ਆਉਂਦਾ ਤਾਂ ਮੈਂ ਤਰਲੋ ਮੱਛੀ ਹੋ ਜਾਂਦਾ ਹਾਂ। ਸਵੇਰ ਤੋਂ ਹੀ ਅੱਜ ਹੱਟੀ ਤੇ ਗਾਹਕਾਂ ਦੀ ਗਹਿਮਾ ਗਹਿਮੀ ਸੀ। ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਾਰਨ ਅਕਸਰ ਲੋਕ ਮੇਰੀ ਹੱਟੀ ਮੂਹਰੇ ਪਏ ਬੈਂਚਾਂ ਤੇ ਬੈਠ ਚਾਹ ਦੀਆਂ ਚੁਸਕੀਆਂ ਲੈਂਦੇ ਹਨ, ਅਖਬਾਰਾਂ ਪੜ੍ਹਦੇ ਹਨ ਅਤੇ ਫਿਰ ਲੰਮੀਆਂ ਬਹਿਸਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਤਨੇ ਲੋਕਾਂ ਵਿੱਚ ਮੇਰੀਆਂ ਅੱਖਾਂ ਬਾਪੂ ਜੀ ਨੂੰ ਲੱਭ ਰਹੀਆਂ ਸਨ। ਗੁਰਤੇਜ ਦੇ ਬੇਬੇ ਦੇ ਜਾਣ ਮਗਰੋਂ ਉਸਦੇ ਬਾਪੂ ਜੀ ਦਾ ਵਧੇਰੇ ਸਮਾਂ ਮੇਰੀ ਹੱਟੀ ਤੇ ਹੀ ਬੀਤਦਾ ਸੀ। ਪਾਂ ਪਾਂ ਕਰਦੇ ਖਾਲੀ ਘਰ ਵਿੱਚ ਰਹਿਣਾ ਕੋਈ ਸੌਖੀ ਗੱਲ ਨਹੀਂ ਸੀ, ਪਰ ਘਰ ਦੀਆਂ ਕੰਧਾਂ ਨਾਲ ਵੀ ਉਹਨਾਂ ਦਾ ਮੋਹ ਇਤਨਾ ਸੀ ਕਿ ਗੁਰਤੇਜ ਦੇ ਲੱਖ ਸੱਦਣ ਤੇ ਵੀ ਉਹ ਕਦੇ ਉਸ ਕੋਲ ਵਿਦੇਸ਼ ਨਹੀਂ ਗਏ। ਸਮਾਂ ਬੀਤਣ ਨਾਲ ਮੇਰਾ ਉਹਨਾਂ ਨਾਲ ਮੋਹ ਗੂੜਾ ਹੁੰਦਾ ਚਲਾ ਗਿਆ ਤੇ ਹੁਣ ਉਹ ਮੈਨੂੰ ਗੁਰਤੇਜ ਦੇ ਬਾਪੂ ਘੱਟ ਤੇ ਮੇਰੇ ਬਾਪੂ ਜੀ ਵੱਧ ਲੱਗਦੇ ਸਨ। ਸੂਰਜ ਸਿਰ ਤੇ ਚੜ੍ਹ ਆਇਆ ਸੀ। ਬਾਪੂ ਜੀ ਹੁਣ ਤੱਕ ਵੀ ਹੱਟੀ ਤੇ ਨਾ ਆਏ ਤਾਂ ਮੈਂ ਛੋਟੂ ਦੇ ਹਵਾਲੇ ਹੱਟੀ ਦਾ ਸਾਰਾ ਕੰਮ ਕਰਕੇ ਘਰ ਵੱਲ ਨੂੰ ਤੁਰ ਪਿਆ। ਮੂਹਰਿਆਂ ਆਉਂਦੇ ਛਿੰਦੇ ਨੇ ਦੱਸਿਆ ਗੁਰਤੇਜ ਦੇ ਬਾਪੂ ਜੀ ਦਿਲ ਦਾ ਦੌਰਾ ਪੈਣ ਕਾਰਨ ਪੂਰੇ ਹੋ ਗਏ ਸਨ। ਮੈਂ ਵਾਹੋ ਤਾਹੀ ਘਰ ਵੱਲ ਨੂੰ ਤੋੜਿਆ। ਸਾਹਮਣੇ ਪਈ ਬਾਪੂ ਜੀ ਦੀ ਲਾਸ਼ ਵੇਖ ਮੇਰੀ ਭੁੱਬ ਨਿਕਲ ਗਈ। ਮੈਂ ਬੱਚਿਆਂ ਵਾਂਗ ਵਿਲਖ ਵਿਲਖ ਕੇ ਰੋਂਦਾ ਕੰਧਾਂ ਵਿੱਚ ਵੱਜਣ ਲੱਗਾ। ਮੇਰਾ ਆਪਣੇ ਆਪ ਤੇ ਕਾਬੂ ਨਾ ਰਿਹਾ। ਕੁਝ ਸੰਭਲਣ ਮਗਰੋਂ ਮੈਂ ਤੁਰੰਤ ਗੁਰਤੇਜ ਨੂੰ ਫੋਨ ਕੀਤਾ ਤੇ ਕੰਬਦੀ ਆਵਾਜ਼ ਵਿੱਚ ਕਿਹਾ, ਗੁਰਤੇਜ ਵਾਪਸ ਆ ਜਾ। ਸਾਡੇ ਸਿਰ ਤੋਂ ਬਾਪੂ ਦਾ ਸਾਇਆ ਉੱਠ ਗਿਆ। ਉਸ ਪਾਸੇ ਕੁਝ ਪਲ ਚੁੱਪ ਰਹੀ, ਫਿਰ ਉਸਦੀ ਆਵਾਜ਼ ਆਈ, ਗੁਰਸੇਵਕ ਇੱਥੇ ਮੇਰਾ ਬਹੁਤ ਜ਼ਰੂਰੀ ਕੰਮ ਫਸਿਆ ਹੋਇਆ ਹੈ, ਮੈਂ ਹੁਣੇ ਨਹੀਂ ਆ ਸਕਦਾ, ਤੂੰ ਹੀ ਮੇਰੇ ਬਾਪੂ ਦਾ ਆਖਰੀ ਸੰਸਕਾਰ ਕਰ ਦੇ। ਇਹ ਸੁਣ ਮੇਰਾ ਸਾਰਾ ਪਿੰਡਾ ਕੰਬ ਗਿਆ। ਕੁਝ ਕਹਿਣ ਦੀ ਹਿੰਮਤ ਹੀ ਨਾ ਹੋਈ, ਸਿਰਫ ਇਹ ਆਖਿਆ, ਚੱਲ ਯਾਰਾ ਤੂੰ ਫਿਕਰ ਨਾ ਕਰ, ਉਹ ਤੇਰਾ ਹੀ ਨਹੀਂ ਉਹ ਮੇਰਾ ਬਾਪੂ ਵੀ ਸੀ। ਸਾਰੀਆਂ ਰਸਮਾਂ ਰੀਤਾਂ ਨਾਲ ਮੈਂ ਉਹਦੇ ਬਾਪੂ ਜੀ ਦਾ ਆਖਰੀ ਸੰਸਕਾਰ ਕੀਤਾ। ਕੁਝ ਸਾਲ ਹੋਰ ਲੰਘ ਗਏ। ਇੱਕ ਦਿਨ ਗੁਰਤੇਜ ਦਾ ਫੋਨ ਆਇਆ ਤੇ ਉਹ ਕਹਿਣ ਲੱਗਾ, ਗੁਰਸੇਵਕ ਤੂੰ ਤਾਂ ਪ੍ਰੋਪਰਟੀ ਦਾ ਕੰਮ ਕਰਦਾ ਹੈ ਨਾ, ਮੈਂ ਆਪਣੇ ਪਿੰਡ ਵਾਲਾ ਪੁਰਾਣਾ ਘਰ ਵੇਚਣਾ ਚਾਹੁੰਦਾ ਹਾਂ, ਤੂੰ ਛੇਤੀ ਕਰ ਉਸਨੂੰ ਵੇਚ ਦੇ। ਮੈਂ ਇੱਕ ਪਲ ਹੀ ਚੁੱਪ ਰਿਹਾ। ਉਹ ਘਰ ਜਿੱਥੇ ਮੇਰਾ ਬਚਪਨ ਬੀਤਿਆ ਸੀ, ਪਰ ਮੈਂ ਇਸਨੂੰ ਇੱਕ ਡੀਲ ਸਮਝ ਕੇ ਹਾਂ ਕਰ ਦਿੱਤੀ। ਠੀਕ ਹੈ, ਗਾਹਕ ਲੱਭਣਾ ਹਾਂ। ਫਿਰ ਲੋਕ ਆਉਣ ਲੱਗੇ, ਕੋਈ ਘਰ ਦੇਖਦਾ, ਕੋਈ ਕੀਮਤ ਪੁੱਛਦਾ, ਕੋਈ ਕਹਿੰਦਾ ਥੋੜਾ ਘੱਟ ਕਰੋ, ਕੋਈ ਕਹਿੰਦਾ ਘਰ ਬਹੁਤ ਪੁਰਾਣਾ ਹੈ। ਇੰਜ ਕਰਦੇ ਕਰਦੇ ਕਈ ਮਹੀਨੇ ਲੰਘ ਗਏ। ਇੱਕ ਦਿਨ ਫਿਰ ਗੁਰਤੇਜ ਦਾ ਫੋਨ ਆਇਆ ਤੇ ਕਹਿਣ ਲੱਗਾ, ਗੁਰਸੇਵਕ ਜਿਵੇਂ ਵੀ ਹੋਵੇ ਘਰ ਵੇਚ ਦੇ, ਅੱਧੇ ਪੌਣੇ ਦਾਮਾ ਤੇ ਜੋ ਵਿਕਦਾ ਤੂੰ ਵੇਚ ਦੇ। ਮੇਰੀਆਂ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਅਖੀਰ ਇੱਕ ਗਾਹਕ ਮਿਲ ਗਿਆ ਤੇ ਸੌਦਾ ਹੋ ਗਿਆ। ਮੈਂ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਅਤੇ ਸਾਰੇ ਪੈਸੇ ਗੁਰਤੇਜ ਤੱਕ ਵਿਦੇਸ਼ ਪਹੁੰਚਾ ਦਿੱਤੇ। ਮੇਰੇ ਵੱਲੋਂ ਡੀਲ ਸਿਰੇ ਚੜ ਗਈ ਸੀ, ਪਰ ਸ਼ਾਇਦ ਕਹਾਣੀ ਅਜੇ ਖਤਮ ਨਹੀਂ ਹੋਈ ਸੀ। ਤਕਰੀਬਨ 6 ਮਹੀਨਿਆਂ ਬਾਅਦ ਨਵੇਂ ਮਕਾਨ ਮਾਲਕਾਂ ਨੇ ਮੈਨੂੰ ਕਿਹਾ, ਗੁਰਸੇਵਕ ਜੀ, ਅਸੀਂ ਇਹ ਘਰ ਨਵਾਂ ਬਣਾਉਣਾ ਚਾਹੁੰਦੇ ਹਾਂ, ਤੁਸੀਂ ਸਾਡੇ ਨਾਲ ਡੀਲ ਕਰੋ ਤੇ ਆਪਣੀ ਨਿਗਰਾਨੀ ਵਿੱਚ ਸਾਨੂੰ ਨਵਾਂ ਮਕਾਨ ਬਣਾ ਦਿਓ। ਮੈਂ ਹਿਸਾਬ ਲਾਇਆ, ਮੈਨੂੰ ਲੱਗਿਆ ਕਿ ਇਸ ਕੰਮ ਵਿੱਚ 8-10 ਲੱਖ ਰੁਪਏ ਦਾ ਮੁਨਾਫਾ ਤਾਂ ਹੋ ਸਕਦਾ ਹੈ। ਮੈਂ ਹਾਂ ਕਰ ਦਿੱਤੀ। ਐਗਰੀਮੈਂਟ ਸਾਈਨ ਹੋ ਗਿਆ, ਠੇਕੇਦਾਰ ਆ ਗਏ, ਮਜ਼ਦੂਰ ਆ ਗਏ, ਅਤੇ ਫਿਰ ਉਹ ਦਿਨ ਆ ਗਿਆ ਜਿਸਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਘਰ ਦੀ ਪਹਿਲੀ ਕੰਧ ਤੇ ਹਥੌੜਾ ਵੱਜਿਆ, ਠੱਕ, ਮੇਰੇ ਦਿਲ ਵਿੱਚ ਕੁਝ ਟੁੱਟਿਆ, ਠੱਕ। ਮੈਨੂੰ ਲੱਗਿਆ ਜਿਵੇਂ ਕੋਈ ਮੇਰੇ ਬਚਪਨ ਤੇ ਵਾਰ ਕਰ ਰਿਹਾ ਹੋਵੇ। ਮੈਂ ਆਪਣੇ ਆਪ ਨੂੰ ਸਮਝਾਇਆ, ਇਹ ਸਿਰਫ ਇੱਕ ਪੁਰਾਣਾ ਘਰ ਹੀ ਤਾਂ ਹੈ, ਪਰ ਦਿਲ ਨੇ ਜਵਾਬ ਦਿੱਤਾ, ਨਹੀਂ, ਇਹ ਸਿਰਫ ਘਰ ਨਹੀਂ। ਮੈਂ ਦਿਲ ਦੀ ਗੱਲ ਅਣਗੋਲਿਆ ਕਰ ਮਜ਼ਦੂਰਾਂ ਕੋਲੋਂ ਕੰਮ ਕਰਵਾਉਂਦਾ ਰਿਹਾ। ਇੱਕ ਇੱਕ ਕਰਕੇ ਕੰਧਾਂ ਡਿੱਗਦੀਆਂ ਗਈਆਂ। ਫਿਰ ਉਸ ਕਮਰੇ ਦੀ ਵਾਰੀ ਆਈ ਜਿੱਥੇ ਗੁਰਤੇਜ ਦੀ ਬੇਬੇ ਰਹਿੰਦੀ ਸੀ। ਨੁਕਰੇ ਪਏ ਇੱਕ ਬਹੁਤ ਪੁਰਾਣੇ ਸੰਦੂਕ ਨੁਮਾ ਬਕਸੇ ਨੂੰ ਮਜ਼ਦੂਰ ਬਾਹਰ ਸੁੱਟਣ ਲੱਗਾ। ਮੈਂ ਉਸਦੇ ਹੱਥੋਂ ਫੜ ਬਕਸਾ ਖੋਲਿਆ, ਉਸ ਵਿੱਚ ਕੁਝ ਪੁਰਾਣੀਆਂ ਤਸਵੀਰਾਂ ਪਈਆਂ ਸਨ। ਮੈਂ ਸਿਉਂਕ ਲੱਗੀ ਤਸਵੀਰ ਨੂੰ ਝਾੜ ਕੇ ਗੋਹ ਨਾਲ ਵੇਖਿਆ, ਮੇਰਾ ਸਾਹ ਰੁਕ ਗਿਆ। ਤਸਵੀਰ ਵਿੱਚ ਮੈਂ ਤੇ ਗੁਰਤੇਜ ਇਕੱਠੇ ਬੈਠ ਰੋਟੀ ਖਾ ਰਹੇ ਸੀ। ਫਿਰ ਦੂਜੀ ਤਸਵੀਰ ਵਿੱਚ ਮੈਂ ਉਸਦੀ ਛੋਟੀ ਭੈਣ ਨਿੰਮੀ ਨਾਲ ਖੇਡ ਰਿਹਾ ਸੀ। ਤੀਜੀ ਪਾਟੀ ਹੋਈ ਤਸਵੀਰ ਵਿੱਚ ਉਹ ਮੇਰੇ ਗੁੱਟ ਤੇ ਰੱਖੜੀ ਬੰਨ ਰਹੀ ਸੀ। ਉਸ ਬਕਸੇ ਵਿੱਚ ਇੱਕ ਪੁਰਾਣਾ ਖਿਡੌਣਾ ਵੀ ਪਿਆ ਸੀ, ਉਹੀ ਖਿਡੌਣਾ ਜਿਸ ਨਾਲ ਅਸੀਂ ਬਚਪਨ ਵਿੱਚ ਖੇਡਦੇ ਸਾਂ। ਮੈਂ ਸਾਰੀਆਂ ਤਸਵੀਰਾਂ ਅਤੇ ਉਹ ਖਿਡੌਣਾ ਆਪਣੇ ਨਾਲ ਘਰ ਲਿਆਇਆ, ਪਰ ਮੇਰਾ ਮਨ ਉਸੇ ਘਰ ਵਿੱਚ ਰਹਿ ਗਿਆ। ਸਾਰੀ ਰਾਤ ਨੀਂਦ ਨਾ ਆਈ। ਅੱਖਾਂ ਬੰਦ ਕਰਦਾ ਤਾਂ ਗੁਰਤੇਜ ਦਾ ਪੁਰਾਣਾ ਘਰ ਦਿਸਦਾ। ਉਸਦੀ ਬੇਬੇ ਦੀ ਆਵਾਜ਼ ਸੁਣਾਈ ਦਿੰਦੀ, ਪੁੱਤ ਰੋਟੀ ਖਾ ਕੇ ਜਾਵੀ। ਗੁਰਤੇਜ ਹੱਸਦਾ ਦਿਸਦਾ, ਉਸਦੀ ਭੈਣ ਰੱਖੜੀ ਬੰਦੀ ਦਿਸਦੀ, ਅਤੇ ਫਿਰ ਹਥੌੜਾ ਦੀ ਆਵਾਜ਼ ਆਉਂਦੀ, ਠੱਕ। ਮੈਂ ਸਵੇਰੇ ਉੱਠਿਆ ਅਤੇ ਸਿੱਧਾ ਨਵੇਂ ਮਕਾਨ ਮਾਲਕਾਂ ਕੋਲ ਗਿਆ। ਮੈਂ ਕਿਹਾ, ਜੇ ਤੁਸੀਂ ਮੈਨੂੰ ਇਹ ਘਰ ਵੇਚ ਦਿਓ, ਮੈਂ ਤੁਹਾਨੂੰ ਦੁੱਗਣੇ ਪੈਸੇ ਦੇਵਾਂਗਾ। ਉਹ ਹੈਰਾਨ ਹੋ ਗਏ, ਪਰ ਮੇਰਾ ਦਿਲ ਫਰੋਲਣ ਤੇ ਉਹ ਮੰਨ ਗਏ ਅਤੇ ਮੈਂ ਉਹਨਾਂ ਦੀ ਆਸ ਤੋਂ ਵੱਧ ਪੈਸੇ ਦੇ ਕੇ ਘਰ ਖਰੀਦ ਲਿਆ। ਮੈਂ ਉਹ ਘਰ ਨਵੇਂ ਨਕਸ਼ੇ ਨਾਲ ਨਹੀਂ ਬਣਾਇਆ, ਸਗੋਂ ਮੈਂ ਉਸਨੂੰ ਪੁਰਾਣੇ ਢਾਂਚੇ ਵਾਂਗ ਫਿਰ ਮੁੜ ਉਵੇਂ ਹੀ ਬਣਵਾਇਆ। ਉਹੀ ਦਰਵਾਜ਼ਾ, ਉਹੀ ਵਿਹੜਾ, ਉਹੀ ਕਮਰੇ, ਉਹੀ ਅਹਿਸਾਸ। ਲੋਕਾਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਗੁਰਤੇਜ ਨੂੰ ਫੋਨ ਕਰ ਕਿਹਾ, ਗੁਰਸੇਵਕ ਨੇ ਇਸ ਡੀਲ ਵਿੱਚੋਂ ਬਹੁਤ ਪੈਸਾ ਕਮਾ ਲਿਆ ਹੈ। ਇੱਕ ਦਿਨ ਮੈਨੂੰ ਗੁਰਤੇਜ ਦਾ ਫੋਨ ਆਇਆ, ਉਸਦੀ ਆਵਾਜ਼ ਵਿੱਚ ਗੁੱਸਾ ਸੀ, ਤੂੰ ਮੇਰੇ ਘਰ ਤੋਂ ਕਿੰਨਾ ਪੈਸਾ ਕਮਾ ਲਿਆ? ਮੈਂ ਕੁਝ ਪਲ ਚੁੱਪ ਰਿਹਾ, ਮੇਰੇ ਕੋਲ ਆਪਣੀ ਸਫਾਈ ਦੇਣ ਲਈ ਬਹੁਤ ਕੁਝ ਸੀ। ਮੈਂ ਕਹਿ ਸਕਦਾ ਸੀ ਕਿ ਉਸਦਾ ਘਰ ਮੈਂ ਉਸਦੇ ਕਹਿਣ ਤੇ ਹੀ ਵੇਚਿਆ ਸੀ। ਮੈਂ ਕਹਿ ਸਕਦਾ ਸੀ ਕਿ ਮੈਂ ਪੂਰੇ ਪੈਸੇ ਉਸਨੂੰ ਵਿਦੇਸ਼ ਟ੍ਰਾਂਸਫਰ ਕਰ ਦਿੱਤੇ ਸਨ। ਮੈਂ ਕਹਿ ਸਕਦਾ ਸੀ ਕਿ ਇਹ ਘਰ ਮੈਂ ਮੁਨਾਫਾ ਕਮਾਉਣ ਲਈ ਨਹੀਂ ਖਰੀਦਿਆ ਸੀ, ਪਰ ਮੈਂ ਕੁਝ ਨਹੀਂ ਕਿਹਾ, ਕਿਉਂਕਿ ਜਿੱਥੇ ਸਫਾਈ ਦੇਣ ਦੀ ਲੋੜ ਪੈ ਜਾਏ ਉੱਥੇ ਰਿਸ਼ਤਿਆਂ ਦੀ ਹੋਂਦ ਮੁੱਕ ਜਾਂਦੀ ਹੈ ਅਤੇ ਤਿੜਕੇ ਰਿਸ਼ਤਿਆਂ ਮੂਹਰੇ ਦਿੱਤੀਆਂ ਸਾਰੀਆਂ ਦਲੀਲਾਂ ਫੇਲ ਹੋ ਜਾਂਦੀਆਂ ਹਨ। ਮੈਂ ਫੋਨ ਰੱਖ ਦਿੱਤਾ, ਘਰ ਤਿਆਰ ਹੋ ਗਿਆ। ਮੈਂ ਉਸ ਘਰ ਵਿੱਚ ਰਹਿਣ ਦੀ ਬਜਾਏ ਇੱਕ ਹੋਰ ਫੈਸਲਾ ਕੀਤਾ, ਮੈਂ ਉਸਨੂੰ ਸਾਂਝਾ ਘਰ ਨਾ ਦਿੱਤਾ ਤੇ ਘਰ ਦੇ ਬਾਹਰ ਵੱਡਾ ਸਾਰਾ ਬੋਰਡ ਲਾ ਕੇ ਉੱਤੇ ਸੁਨਹਿਰੀ ਅੱਖਰਾਂ ਨਾਲ ਸਾਂਝਾ ਘਰ ਲਿਖਵਾਇਆ। ਉਸ ਘਰ ਵਿੱਚ ਪਿੰਡ ਦੇ ਉਹ ਬਜ਼ੁਰਗ ਰਹਿਣ ਲੱਗੇ ਜਿਨ੍ਹਾਂ ਦੇ ਆਪਣੇ ਉਹਨਾਂ ਤੋਂ ਦੂਰ ਹੋ ਗਏ ਸਨ। ਕਿਸੇ ਦਾ ਪੁੱਤ ਵਿਦੇਸ਼ ਚਲਾ ਗਿਆ ਸੀ, ਕਿਸੇ ਦੀ ਧੀ ਦੂਰ ਸ਼ਹਿਰ ਵਿਆਹੀ ਗਈ ਸੀ, ਕਿਸੇ ਦਾ ਸਾਰਾ ਟੱਬਰ ਕੋਰੋਨਾ ਮਹਾਮਾਰੀ ਦੀ ਚਪੇਟ ਵਿੱਚ ਆ ਗਿਆ ਸੀ, ਕਿਸੇ ਵਿਚਾਰੇ ਨੂੰ ਤਾਂ ਆਪਣੇ ਹੀ ਘਰ ਵਿੱਚ ਜਗ੍ਹਾ ਹੀ ਨਹੀਂ ਮਿਲ ਰਹੀ ਸੀ। ਇੱਕ ਦਿਨ ਇੱਕ ਬਜ਼ੁਰਗ ਮਾਤਾ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਪੁੱਤ ਰੱਬ ਤੈਨੂੰ ਖੁਸ਼ ਰੱਖੇ, ਤੂੰ ਸਾਨੂੰ ਘਰ ਦੇ ਦਿੱਤਾ। ਮੇਰੀਆਂ ਅੱਖਾਂ ਭਰ ਰਹੀਆਂ, ਮੈਂ ਉਸੇ ਪੁਰਾਣੇ ਵਿਹੜੇ ਵੱਲ ਵੇਖਿਆ। ਮੈਨੂੰ ਲੱਗਿਆ ਜਿਵੇਂ ਗੁਰਤੇਜ ਦੀ ਮਾਂ ਕਿਤੇ ਖੜੀ ਮੁਸਕਰਾ ਰਹੀ ਹੋਵੇ। ਉਸ ਦਿਨ ਮੈਨੂੰ ਸਮਝ ਆਈ, ਕੁਝ ਘਰ ਵੇਚੇ ਨਹੀਂ ਜਾਂਦੇ, ਉਹਨਾਂ ਨੂੰ ਸਿਰਫ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਸੌਂਪਿਆ ਜਾਂਦਾ ਹੈ ਤਾਂ ਜੋ ਉਹਨਾਂ ਵਿਚਲੀਆਂ ਯਾਦਾਂ ਕਿਸੇ ਹੋਰ ਦੀ ਜ਼ਿੰਦਗੀ ਨੂੰ ਰੋਸ਼ਨਾ ਸਕਣ। ਗੁਰਤੇਜ ਨੇ ਮੈਨੂੰ ਦੋਸਤ ਸਮਝਿਆ ਜਾਂ ਨਹੀਂ ਸਮਝਿਆ ਉਸਦੀ ਮਰਜ਼ੀ ਸੀ, ਉਸਨੇ ਮੇਰੇ ਇਰਾਦਿਆਂ ਨੂੰ ਸਮਝਿਆ ਜਾਂ ਨਹੀਂ ਸਮਝਿਆ ਇਹ ਵੀ ਉਸਦੀ ਮਰਜ਼ੀ ਸੀ, ਪਰ ਮੇਰਾ ਦਿਲ ਜਾਣਦਾ ਸੀ ਕਿ ਮੈਂ ਕੀ ਕੀਤਾ ਸੀ ਤੇ ਕਿਉਂ ਕੀਤਾ ਸੀ। ਇਸ ਗੱਲ ਦੀ ਕੁਦਰਤ ਵੀ ਗਵਾਹੀ ਭਰਦੀ ਹੈ ਕਿ ਮੈਂ ਉਹ ਮਕਾਨ ਨਹੀਂ ਸਗੋਂ ਆਪਣੇ ਬਚਪਨ ਦਾ ਸਰਮਾਇਆ ਖਰੀਦਿਆ ਸੀ ਅਤੇ ਉਸ ਸਰਮਾਏ ਨੂੰ ਆਪਣੇ ਕੋਲ ਨਹੀਂ ਰੱਖਿਆ, ਸਗੋਂ ਉਹਨਾਂ ਬਜ਼ੁਰਗਾਂ ਦੇ ਨਾਂ ਕਰ ਦਿੱਤਾ ਜਿਨ੍ਹਾਂ ਦੇ ਆਪਣੇ ਘਰ ਹੁੰਦੇ ਹੋਏ ਵੀ ਕੋਈ ਘਰ ਨਹੀਂ ਸੀ। ਅੱਜ ਵੀ ਜਦੋਂ ਮੈਂ ਸਾਂਝੇ ਘਰ ਦੇ ਮੂਹਰੇ ਖੜਾ ਹੁੰਦਾ ਹਾਂ ਤਾਂ ਮਨ ਵਿੱਚ ਇੱਕ ਗੱਲ ਆਉਂਦੀ ਹੈ, ਕਈ ਵਾਰ ਇਨਸਾਨ ਕਿਸੇ ਚੀਜ਼ ਨੂੰ ਬਚਾਉਣ ਲਈ ਆਪਣਾ ਬਣਾਉਂਦਾ ਹੈ ਅਤੇ ਕਈ ਵਾਰ ਆਪਣੀ ਬਣਾਈ ਚੀਜ਼ ਦੂਜਿਆਂ ਲਈ ਛੱਡ ਦੇਣੀ ਹੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ।
0: ਹੁਣੇ ਤੁਸੀਂ ਸਰਨਜੀਤ ਕੌਰ ਕੋਲੋਂ ਉਹਨਾਂ ਦੀ ਇੱਕ ਕਹਾਣੀ ਸੁਣ ਰਹੇ ਸੀ, ਸਾਂਝਾ ਕਰ। ਤੇ ਆਓ ਸੁਣਦੇ ਹਾਂ ਅਸਾਨੂੰ ਮਾਨ ਵਤਨਾਂ ਦਾ ਫਿਲਮ ਵਿੱਚੋਂ ਇਹ ਗੀਤ, ਯਾਰਾ ਉਹ ਦਿਲਦਾਰਾ, ਜਿਸ ਨੂੰ ਆਵਾਜ਼ ਦਿੱਤੀ ਏ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਯਾਰਾ ਓ ਦਿਲਦਾਰਾ। ਹੁਣ ਪੇਸ਼ ਹੈ ਫਿਲਮ ਦੀਵਾ ਵਾਲੇ ਸਾਰੀ ਰਾਤ ਵਿੱਚੋਂ ਇਹ ਗੀਤ, ਦਮਾ ਦਮ ਮਸਤ ਕਲੰਦਰ, ਜਿਸ ਨੂੰ ਆਵਾਜ਼ ਦਿੱਤੀ ਏ ਵਿਨੋਦ ਸਹਿਗਲ ਤੇ ਸਾਥੀਆਂ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਦਮਾਦਮ ਮਸਤ ਕਲੰਦਰ। ਹੁਣ ਪੇਸ਼ ਹੈ ਫਿਲਮ ਭੰਗੜਾ ਵਿੱਚੋਂ ਇਹ ਗੀਤ, ਅੰਬੀਆਂ ਦੇ ਬੂਟਿਆਂ 'ਤੇ, ਜਿਸ ਨੂੰ ਆਵਾਜ਼ ਦਿੱਤੀ ਏ ਸ਼ਮਸ਼ਾਦ ਬੇਗਮ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਅੰਬੀਆਂ ਦੇ ਬੂਟਿਆਂ ਤੇ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: हम आकाशवाणी के दिल्ली केंद्र से बोल रहे हैं। दिन के 1:40 होने वाले हैं। थोड़ी ही देर में समाचार प्रसारित किए जाएंगे, सबसे पहले पंजाबी में, उर्दू में, अंग्रेजी में और फिर हिंदी में।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਰਿਆਂ ਦੇ ਯੋਗਦਾਨ ਅਤੇ ਹਿੱਸੇਦਾਰੀ ਨਾਲ ਹੀ ਵਿਕਸਿਤ ਭਾਰਤ ਦਾ ਸੰਕਲਪ ਸਾਕਾਰ ਹੋ ਸਕਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆ 'ਚ ਉੱਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਮੇਕ ਇਨ ਇੰਡੀਆ ਪਹਿਲਕਦਮੀ ਨੇ ਅੱਜ ਆਪਣੇ 12 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਅਜਿਹਾ ਬੁਨਿਆਦੀ ਢਾਂਚਾ, ਉੱਦਮ ਅਤੇ ਨਵੀਨਤਾ ਤਿਆਰ ਕਰਨਾ ਹੈ ਜਿਸ ਨਾਲ ਭਾਰਤ ਵਿਕਾਸ ਤੇ ਖੁਸ਼ਹਾਲੀ ਦੇ ਰਾਹ ਤੇ ਅੱਗੇ ਵਧ ਸਕੇ। ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਅੱਜ ਗ੍ਰੇਟਰ ਨੋਇਡਾ 'ਚ ਇੰਡੀਆ ਐਕਸਪੋ ਸੈਂਟਰ 'ਚ ਸ਼ੁਰੂ ਹੋਇਆ ਅਤੇ ਭਾਰਤ ਦੀਆਂ ਮਰਦਾਂ ਅਤੇ ਔਰਤਾਂ ਦੀਆਂ ਕਬੱਡੀ ਟੀਮਾਂ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਰਿਆਂ ਦੇ ਯੋਗਦਾਨ ਅਤੇ ਹਿੱਸੇਦਾਰੀ ਨਾਲ ਹੀ ਵਿਕਸਿਤ ਭਾਰਤ ਦਾ ਸੰਕਲਪ ਸਾਕਾਰ ਹੋ ਸਕਦਾ ਹੈ। ਸ੍ਰੀ ਮੋਦੀ ਨੇ ਸੇਵਾ ਸੰਕਲਪ ਅਭਿਆਨ ਤਹਿਤ ਵਾਰਾਣਸੀ ਤੋਂ ਵਡਨਗਰ ਜਾ ਰਹੇ ਸੇਵਾ ਯਾਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਡਨਗਰ ਨੇ ਉਨ੍ਹਾਂ ਵਿੱਚ ਜੀਵਨ ਨੂੰ ਦਿਸ਼ਾ ਦੇਣ ਵਾਲੀਆਂ ਕਦਰਾਂ ਕੀਮਤਾਂ ਪੈਦਾ ਕੀਤੀਆਂ, ਜਦਕਿ ਕਾਸ਼ੀ ਨੇ ਉਨ੍ਹਾਂ ਕਦਰਾਂ ਕੀਮਤਾਂ 'ਚ ਸੇਵਾ ਦੇ ਅਣਗਿਣਤ ਰੰਗ ਜੋੜੇ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਨੌਜਵਾਨ ਵੀ ਸੇਵਾ ਦੇ ਵੱਖ ਵੱਖ ਰੰਗਾਂ ਨਾਲ ਇਸ ਯਾਤਰਾ 'ਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ।
2: हमें आत्मनिर्भर भारत बनाना है। चुनौतियां आएगी, चुनौतियों को चुनौती देने का तो संस्कार लेकर के हम चले हैं। इसलिए हमें हर दिन एक नई ऊर्जा लेकर सेवा भाव के साथ राष्ट्र कल्याण, राष्ट्र सेवा का काम, जन सेवा से राष्ट्र सेवा, इस मंत्र को जीना है। इस यात्रा में भी जितने ज्यादा लोगों को सेवा के काम में जोड़ेंगे, ये यात्रा उतनी ज्यादा सफल होगी।
1: ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਦੇਸ਼ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚਕਾਰ ਪਾੜਾ ਕਾਫੀ ਘਟਿਆ ਏ। ਪਿੰਡਾਂ ਵਿਚ ਬੁਨਿਆਦੀ ਢਾਂਚੇ 'ਚ ਸੁਧਾਰ ਹੋਇਆ ਏ ਅਤੇ ਦੇਸ਼ ਦੀਆਂ ਔਰਤਾਂ ਵਿਚ ਆਤਮ ਨਿਰਭਰਤਾ ਵਧੀ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਏ। ਉਨ੍ਹਾਂ ਕਿਹਾ ਕਿ ਹਰ BJP ਵਰਕਰ ਸੇਵਾ ਦੀ ਭਾਵਨਾ ਨਾਲ ਪੰਡਿਤ ਦੀਨ ਦਿਆਲ ਉਪਾਧਿਆਏ ਵੱਲੋਂ ਦਿਖਾਏ ਰਾਹ ਤੇ ਚੱਲਣ ਤੇ ਮਾਣ ਮਹਿਸੂਸ ਕਰਦਾ ਏ। ਉਨ੍ਹਾਂ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਵੱਲੋਂ ਦੱਸੇ 7 ਸਿਧਾਂਤਾਂ ਦਾ ਜ਼ਿਕਰ ਕਰਦਿਆਂ ਕਿਹਾ,
2: पंडित दीनदयाल जी ने हमें समाज जीवन में अपने कर्तव्यों को निभाने के लिए 7 सूत्र दिए हैं और आज के पुण्य दिन उन 7 सूत्रों का स्मरण हर भाजपा कार्यकर्ता को नई ऊर्जा से भर देता है। ये 7 सूत्र हैं: सेवा भाव, संतुलन, संयम, समन्वय, सकारात्मकता, संवेदना और संवाद। आप विचार करेंगे तो पाएंगे कि यही 7 सूत्रों तो आपकी इस सेवा यात्रा की आत्मा है।
1: ਸੇਵਾ ਯਾਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੀ ਯਾਤਰਾ ਦੇ ਤਜਰਬੇ ਸਾਂਝੇ ਕੀਤੇ। ਸ੍ਰੀ ਮੋਦੀ ਨੇ ਯਾਤਰੀਆਂ ਨੂੰ ਸਫ਼ਰ ਦੌਰਾਨ ਆਪਣੇ ਤਜਰਬਿਆਂ ਨੂੰ ਡਾਇਰੀ 'ਚ ਦਰਜ ਕਰਨ ਲਈ ਵੀ ਉਤਸ਼ਾਹਿਤ ਕੀਤਾ। ਅੱਜ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਏ। ਉਹ ਇੱਕ ਮਹਾਨ ਵਿਚਾਰਕ, ਦਾਰਸ਼ਨਿਕ ਅਤੇ ਭਾਰਤੀ ਜਨ ਸੰਘ ਦੇ ਸਹਿ ਸੰਸਥਾਪਕ ਸਨ। ਉਨ੍ਹਾਂ ਦਾ ਜਨਮ 25 ਸਤੰਬਰ 1916 ਨੂੰ ਮਥੁਰਾ 'ਚ ਹੋਇਆ ਸੀ। ਪੰਡਿਤ ਦੀਨ ਦਿਆਲ ਉਪਾਧਿਆਏ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ RSS ਦੇ ਸੰਪਰਕ 'ਚ ਆਏ ਅਤੇ RSS ਦੇ ਪ੍ਰਚਾਰਕ ਬਣ ਗਏ। ਪੰਡਿਤ ਦੀਨ ਦਿਆਲ ਉਪਾਧਿਆਏ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਲ 1951 ਵਿੱਚ ਭਾਰਤੀ ਜਨ ਸੰਘ ਦੀ ਨੀਂਹ ਰੱਖੀ ਸੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆ 'ਚ ਉੱਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਸ੍ਰੀ ਰਾਧਾ ਕ੍ਰਿਸ਼ਨਨ ਨੇ ਅੱਜ ਉਪ ਰਾਸ਼ਟਰਪਤੀ ਭਵਨ 'ਚ ਅੰਤਰਰਾਸ਼ਟਰੀ ਰਣਨੀਤਕ ਭਾਗੀਦਾਰੀ ਪ੍ਰੋਗਰਾਮ ਦੇ ਚੌਥੇ ਐਡੀਸ਼ਨ ਵਿੱਚ ਹਾਜ਼ਰੀਨ ਨਾਲ ਸੰਵਾਦ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦਾ ਵਸੁਧੈਵ ਕੁਟੁੰਬਕੁਮ ਵਾਲਾ ਭਾਰਤੀ ਆਦਰਸ਼ ਦੁਨੀਆ ਦੇ ਲੋਕਾਂ ਦੀ ਸਮੂਹਕ ਭਲਾਈ ਨੂੰ ਦਰਸਾਉਂਦਾ ਏ। ਰਾਸ਼ਟਰੀ ਰੱਖਿਆ ਮਹਾਂਵਿਦਿਆਲਿਆ ਦੇ ਕਮਾਂਡੈਂਟ ਏਅਰ ਮਾਰਸ਼ਲ ਮਨੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਮਹਾਂਵਿਦਿਆਲਾ ਰਣਨੀਤਕ ਸਿੱਖਿਆ ਦਾ ਉੱਤਮ ਕੇਂਦਰ ਏ। ਇਹ ਹਥਿਆਰਬੰਦ ਬਲਾਂ, ਸਿਵਲ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮਿੱਤਰ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਰਣਨੀਤਕ ਸੋਚ ਅਤੇ ਅਗਵਾਈ ਦੀ ਸਮਰੱਥਾ ਨੂੰ ਆਕਾਰ ਦਿੰਦਾ ਏ। ਅੱਜ ਮੇਕ ਇਨ ਇੰਡੀਆ ਦੇ 12 ਸਾਲ ਪੂਰੇ ਹੋ ਗਏ ਨੇ। 2014 ਵਿੱਚ ਅੱਜ ਦੇ ਦਿਨ ਇਹ ਪਹਿਲਕਦਮੀ ਨਿਰਮਾਣ, ਡਿਜ਼ਾਈਨ ਅਤੇ ਨਵੀਨਤਾ ਲਈ ਆਲਮੀ ਕੇਂਦਰ ਬਣਨ ਦੀ ਇੱਛਾ ਨਾਲ ਸ਼ੁਰੂ ਕੀਤੀ ਗਈ ਸੀ। ਇਸ ਪਹਿਲਕਦਮੀ ਨੇ ਸਨਅਤਾਂ ਵਿੱਚ ਉਤਪਾਦਨ, ਨਿਵੇਸ਼ ਅਤੇ ਸਮਰੱਥਾ ਦਾ ਪਸਾਰ ਕਰਕੇ ਭਾਰਤ ਦੇ ਨਿਰਮਾਣ ਦ੍ਰਿਸ਼ ਨੂੰ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੇਕ ਇਨ ਇੰਡੀਆ ਪਹਿਲਕਦਮੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਕਿਉਂਕਿ ਇਸ ਪਹਿਲਕਦਮੀ ਦੇ 12 ਸਾਲ ਮੁਕੰਮਲ ਹੋ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਸਦਕਾ ਭਾਰਤ ਵਿੱਚ ਹੋਰ ਵਸਤੂਆਂ ਦਾ ਨਿਰਮਾਣ ਹੋਇਆ ਹੈ, ਭਾਰਤ 'ਚ ਜ਼ਿਆਦਾ ਨਿਵੇਸ਼ ਹੋਇਆ ਹੈ ਅਤੇ ਭਾਰਤ ਤੋਂ ਹੋਰ ਬਰਾਮਦਕਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਦਲਾਅ ਵੱਖ-ਵੱਖ ਖੇਤਰਾਂ 'ਚ ਸਪਸ਼ਟ ਤੌਰ 'ਤੇ ਨਜ਼ਰ ਆ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤੀ ਚੋਣ ਕਮਿਸ਼ਨ ECI ਉੱਤੇ ਬਿਲਕੁਲ ਝੂਠੇ ਇਲਜ਼ਾਮ ਲਾ ਰਹੇ ਨੇ। ਉਨ੍ਹਾਂ ਸਵਾਲ ਕੀਤਾ ਕਿ ਜੇ ਚੋਣ ਕਮਿਸ਼ਨ ਸਹੀ ਨਹੀਂ ਹੈ ਤਾਂ ਫਿਰ ਕਾਂਗਰਸ ਕੇਰਲਮ ਵਿੱਚ ਕਿਵੇਂ ਜਿੱਤੀ। ਮੰਤਰੀ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਗਾਂਧੀ ਵੱਲੋਂ ਕੱਲ੍ਹ ਚੋਣ ਕਮਿਸ਼ਨ 'ਤੇ ਲਗਾਏ ਇਲਜ਼ਾਮਾਂ ਬਾਰੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਸ੍ਰੀ ਮੇਘਵਾਲ ਨਸ਼ਾ ਮੁਕਤ ਪੰਜਾਬ ਯਾਤਰਾ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਹੋਏ ਨੇ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਵੱਲੋਂ ਦੱਸੇ ਗਏ ਸਾਰੇ ਤੱਥ ਗਲਤ ਨੇ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਸੱਤਾ ਵਿਰੋਧੀ ਲਹਿਰ ਕਾਂਗਰਸ ਦੇ ਖਿਲਾਫ ਹੈ।
3: ਸਾਰੇ ਤੱਥ ਉਨ੍ਹਾਂ ਨੇ ਝੂਠੇ ਬੋਲੇ। ਐਂਟੀ ਇਨਕੰਬੈਂਸੀ ਜੋ ਕਾਂਗਰਸ ਕੇ ਖਿਲਾਫ ਹੈ, ਵੋ ਉਨਕੋ ਧਿਆਨ ਹੀ ਨਹੀਂ ਹੈ। ਇਸਕਾ ਮਤਲਬ ਵੋ ਜਾਣਤੇ ਹੀ ਨਹੀਂ ਹੈ, ਜਾਣ ਬੁੱਝ ਕਰਕੇ ਝੂਠ ਬੋਲ ਰਹੇ ਹੈ। ਆਪ ਕੇਰਲਾ ਮੇਂ ਆਪ ਕਿਸ ਆਧਾਰ ਪੇ ਆ ਗਏ ਜੀ? ਅਗਰ ਚੁਣਾਵ ਆਯੋਗ